ਪਿਤਾ ਜੀ ਕਹਿੰਦੇ ਸੀ ਬਾਈ ਜੇ ਤੂੰ ਚੰਗੇ ਨੰਬਰ ਲੈ ਕੇ ਪਾਸ ਹੋਏਗਾ ਤਾਂ ਮੈਂ ਤੈਨੂੰ ਸਾਈਕਲ ਲੈ ਕੇ ਦਿਆਂਗਾ ਔਰ ਜੇ ਚੰਗੇ ਨੰਬਰ ਲੈ ਕੇ ਪਾਸ ਨਹੀਂ ਹੋਏਗਾ ਤੇ ਫਿਰ ਮੈਂ ਤੈਨੂੰ ਰਿਕਸ਼ਾ ਲੈ ਦਿਆਂਗਾ।